0: डॉन वैली नॉर्थ हंडे के हंडे अपग्रेड योर राइट सेल्स इवेंट का फायदा उठाए। सिर्फ 0% से फाइनेंसिंग और पाए $500 तक का अपग्रेड बोनस भी। ऑफर सिर्फ सितंबर 30 तक है। हम पे करते हैं टॉप डॉलर फॉर योर ट्रेड। At Don Valley North Hyundai, we speak your language. Visit DonValleyNorthHyundai.com ya Woodbine Avenue and Denison Street, Markhamberg.
1: Don Valley North Hyundai, doing
2: a proud member of Wayne's Auto Group.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
4: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
4: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
3: 647-739-8710, license number M200-34504.
5: Hi, I'm Realtor Sikhi. Je tusi ghar bechan ja khareedan bare soch rahe ho, ta ik var mainu phone zarur karo. Main tuhanu professional advice deke tuhada ghar list karangi sirf $1,000 vich. Ji haan, bilkul theek sunya. Only $4,000. No hidden fees, no surprises. Call me at 647-408-7066. That is 647-408-7066. Just remember, you say sell and I say sold.

0: ਰੇਡੀਓ ਟੋਰਾਂਟੋ ਕੈਨੇਡਾ, ਵੈਰੀ ਗੁੱਡ ਆਫਟਰਨੂਨ, ਨਮਸਕਾਰ, ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ, ਮੈਂ ਹੂੰ ਸ਼ਿਵਾਨੀ, ਆਪਕੇ ਸਾਥ, ਮੇਰੇ ਸਾਥ ਹੈ ਆਮਿਰ, ਔਰ ਦੇਖਤੇ ਹੀ ਸਪਟੈਂਬਰ ਕਾ ਮਹੀਨਾ ਹਮੇ ਅਲਵਿਦਾ ਕਹਿਤਾ ਹੁਆ, ਅਕਟੂਬਰ ਕਾ ਮਹੀਨਾ ਫੈਸਟਿਵ ਸੀਜ਼ਨ ਕੇ ਸਾਥ ਹਮੇ ਵੈਲਕਮ ਕਰਨੇ ਕੇ ਲੀਏ ਹਮਾਰੀ ਰਾਹ ਤਕਤਾ ਹੁਆ, ਔਰ ਐਸੇ ਮੇਂ ਆਪ ਸਭੀ ਜੁੜ ਚੁੱਕੇ ਹੈ ਹਮਾਰੇ ਸਾਥ, ਰਹੇਗਾ ਹਮਾਰਾ ਆਪਕਾ ਸਾਥ 3 ਵਜੇ ਤੱਕ, ਇਸ ਦੌਰਾਨ ਔਰ ਇਸ ਬਾਤ ਵੀ ਹਮਸੇ ਬਾਤਚੀਤ ਕਰ ਸਕਤੇ ਹੈਂ 416-303-3639, golden 50s, memorable 60s, sensational 70s, rocking 80s and musical 90s and trending melodies shamil rahengi aaj ke show mein. Swagat aap sabhi ka.
1: Aap sun rahe hain apna manpasand radio Toronto Canada. Hawa ke dosh par aap tak pahunchti hui ye aawaz Aamir Tufail ki hai. Qubool kijiye mera aqeedat bhara assalamu alaikum. स्वीकार कीजिए मेरी प्यार भरी नमस्कार और दिल की अथाह गहराइयों से निकलती हुई सत श्री अकाल. मैं रेडियो टोरंटो कनाडा के ब्रैम्पटन स्टूडियो से आपका स्वागत करता हूं. आपका खैर मकदम है, लेडीज एंड जेंटलमैन, गाइस एंड डॉल्स, दिस इज लवी डवी शो एंड टुगेदर वी विल किस द एयरवेव्स ऑफ टोरंटो दिस fine afternoon.
2: Oh no, suno suno, start hone laga